ਸੇ ਚੱਕੀ ਬਟ ਹੌਲੀ ਹੌਲੀ ਲੱਕ ਨੂੰ ਘੁਮਾ ਕੇ ਨੱਚਦੇ ਲੱਗ ਸੋ ਸੈਕਸੀ ਉਹ ਤੱਕ ਦੀ ਮੈਨੂੰ

ਜਮਲੀ ਇੱਕ ਵਾਰੀ ਦੋ ਵਾਰੀ ਫਿਰ ਨਿਕਲੀ ਹਸੀ ਇੱਕ ਹੱਥ ਹਵਾ ਵਿੱਚ ਦੂਜੇ ਚ ਗਲਾਸ ਤੇ ਮੈਨੂੰ ਨਹੀਂ ਪਤਾ ਸੀ ਗਲਾਸ ਚ ਕੀ ਬਟ ਹੌਲੀ ਹੌਲੀ ਲੱਕ ਨੂੰ ਘੁਮਾ ਕੇ ਨੱਚਦੇ ਲੱਗੇ ਸੋ

ਪਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹੇ ਆਸਮਾਈ ਗੁਰ ਈਸ਼ਰ ਗੁਰ ਗੌਰਵ ਪਰਮਾ ਗੁਰ ਪਾਰਬਤੀ ਮਾਈ

ਸੁਣੀ ਹੋਏ ਨਵਾਂ ਕੰਡਾ ਵਿੱਚ ਜਾਣੀ ਹੈ ਨਾਲ ਚੱਲੈ ਸਭ ਕੋਈ ਚੰਗਾ ਨਾਮ ਰਖੈ ਕਹਿ ਜਸ ਕੀਰਤ ਜਗ ਲਈ ਜੀ ਤਿਸ ਨਦਰ ਨਾ ਆਵੇ ਤਾਂ ਵਾਤ ਨਾ ਪੁੱਛੈ ਕਿ ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤਿਆ ਕੋਈ ਨਾ ਸੂਝਹੀ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਤਰਤ ਵਲਾਕਾਸ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਏ ਨਾ ਸਕੈ ਕਾਲ ਨਾਨਕ

ਸਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇ ਪਾਣੀ ਧੋਤਾ ਉਤਰਸ ਖੇ ਮੂੰਹ ਤੋਂ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਆ ਉਹ ਧੋਏ ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ

ਕਹਿਨਿਕ ਵਾਤ ਸਹਸ 18 ਕਹਿਨ ਕਤੇ ਵਾਂ ਸੋਲੋ ਇਕ ਤਾਤ ਲਿਖਾ ਤਾ ਲਿਖੇ ਲਿਖੇ ਵਿਨਾਸ਼ ਨਾਨਕ ਵੱਡਾ ਆਖੀ ਹੈ ਆਪੇ ਜਾਣੇ।

ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾ ਵਾਰ ਅੰਤ ਕਾਰਨ ਕੀਤੇ ਬਿਰਲਾਏ ਤਾਂ ਕਿ ਅੰਤ ਨਾ ਪਾਏ ਜਾਏ ਇਹੋ ਅੰਤ ਨਾ ਜਾਣੈ।

ਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਐ ਅਮੁੱਲ ਭੰਡਾਰ ਅਮੁੱਲ ਆਵਹਿ ਅਮੁੱਲ ਲੈ ਜਾਏ ਅਮੁੱਲ ਭਾਏ ਅਮੁੱਲ ਆਸਮਾਏ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪਰਵਾਨ ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ

ਆਖੇ ਗੋਪੀਤ ਗੋਵਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁਨ ਜਨ ਸੇਵ ਕੀਤੇ ਆਖੇ ਆਖਣ ਪਾਏ ਕੀਤੇ ਕਹਿ ਕੇ ਉੱਠ ਜਾਏ ਇਤੇ ਕੀਤੇ ਹੋਰ ਕਰੇ

ਉਦਰ ਕੀਆ ਸੂ ਕਰ ਕੀਆ ਜਿਤ ਬਹਿ ਸਰ ਸੁਮਾਲੇ ਵਾਜੇ ਨਾਦ ਅਨੇਕ ਸੰਕਾ ਕੀਤੇ ਵਾਉਣ ਹਾਰੇ ਕੀਤੇ ਰਾ ਕੁਰੀ ਸਿਓ ਕਈਨ ਕੀਤੇ ਗਾਉਣ ਹਾਰੇ ਗਾਵੈ ਤੋਨੋ ਪੌਣ ਪਾਣੀ ਬਹਿ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿਤ ਕੁਪਤ ਲਿਖ ਜਾਣਾ ਲਿਖ ਲਿਖ ਧਰਮ ਵਿਚਾਰੇ ਗਾਵੈ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਗਾਵੈ ਦਿੰਦਾਸਨ ਬੈਠੇ ਦੇਵਤਿਆਂ ਦਰਨਾਲੇ ਗਾਵੈ ਸਿਸਮਾ ਦੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀ ਸਰ ਜੁਗ ਜੁਗ ਵੇਦਾ ਨਾਲੇ ਗਾਵੈ ਮੋਹਣੀਆਂ ਮਨਮੋਹਨ ਸੁਰਗਾ ਮਚ ਪਿਆਲੇ ਗਾਵਨ ਰਤਨ ਪਾਏ ਤੇਰੇ ਅਕਸ਼ਰ ਤੀਰਤ ਨਾਲੇ

ਭਾਵਨ ਰਤੇ ਤੇਰੇ ਭਗਤ ਸਾਲੇ ਪੂਰ ਕੀਤੇ ਗਾਵਨ ਸੇਵੈ ਚਿਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈਪੀ ਹੋਸੀ ਜੈ ਜੈਸੀ ਰਤਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜੇ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨ ਕਰਨਾ ਜਾਈ ਸੋ ਪਾਤਸ਼ਾਹ ਸ਼ਾਹਾਂ ਪਾਤ ਸਾਹਿਬ ਨਾਨਕ ਰਹਿਣ ਰਜਾਈ ਹੁੰਦਾ ਸੰਤੋਖ ਸ਼ਰੰਪਤ ਝੋਲੀ ਧਿਆਨ ਕੀ ਕਰੈ ਵਿਭੂਤ ਖਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥ

ਇਕ ਸੰਸਾਰੀ ਇਕ ਭੰਡਾਰੀ ਇਕ ਲੈ ਦੀਵਾਨ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ ਉਹ ਵੇਖੈ ਉਹਨਾਂ ਨਦਰ ਨਾ ਆਵੈ ਵੋ ਤੈ ਵਿਡਾਣ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਥ ਜੁਗ ਜੁਗ ਇਕੋ ਵੇਸ਼ ਆਸਨ ਲੋਲ ਭੰਡਾਰ ਜੋ ਕਿਛ ਪਾਇਆ ਸਵੇਕਾਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ

ਨਦਰੀ ਪਾਈ ਐ ਕੂੜੀ ਕੂੜੈ ਠੀਸ ਆਖਣ ਜੋਰ ਚੁਪੈ ਨਹਿ ਜੋਰ ਜੋਰ ਨਾ ਮੰਗਣ ਦੇ ਨਹਿ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜ ਮਾਲ ਮਨ ਸ਼ੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਤਿੱਤੀ ਵਾਰ ਪੌਣ ਪਾਣੀ ਅਗਨੀ ਪਾਤਾਲ ਤਿਸ ਵੀ ਧਰਤੀ ਥਾਪ

ਗਿਆਨ ਕਨ ਮੈਂ ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਕੋਡ ਆਨੰਦ ਸਰਮ ਕਨ ਕੀ ਬਾਣੀ ਰੂਪ ਤਿੱਥੈ ਘੜ ਘੜੀਐ ਬਹੁਤ ਨੋਮ ਤਾਂਕੀਆਂ ਗੱਲਾਂ ਕਥੀਆਂ ਨੂੰ ਜਾਏ ਜੇ ਕੋ ਕਹਿ ਪਿਛੈ ਪਛਤਾਏ ਤਿੱਥੈ ਘੜੀਐ ਸੁਰਤ ਮੰਤ ਮਨ ਮੁੱਧ ਤਿੱਥੈ ਘੜੀਐ ਸੁਰਾਂ ਸਦਾ ਕਿਸੋਦ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਧ ਮਹਾਂ ਬਖਸੂਰ ਤਿਨ ਮੈਂ ਰਾਮ ਰਹਿਆ ਭਰਪੂਰ ਤਿੱਥੈ

ਸਾਰ ਜਤ ਪਹਾਰਾ ਤੀਰਜ ਸੁਨਿਆਰ ਆਹਰਣ ਮਤ ਵੇਦ ਹਥਿਆਰ ਭਉ ਖਲਾਇ ਅਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ

0: احساس سامنے نی خصوص شاعری اس نال دے نال نال اک گل کہی کہ شاعری تنہائی کی رونق ہے محفل کی نہیں
1: واہ
0: لیکن جدوں ایہو جی محفل ہو گئی پھر ایہو جے سن والے ہون تاں مینوں اک شیر ہے میرا کہ جی کردہ کہ انہوں شاعری سنا کے دیکھیے تو میں لکھا سی کہ جاوا نینا تیریا دے کھاوا جاوا نینا تیریا دے کھاوا میں اجے جیوندا ہاں جا کے مر گیا کنے سورج ڈبے میرے سینے وچ کنے سورج ڈبے میرے سینے وچ چانن چاہیدا تاں ہردا کھولا میں کنے سورج ڈبے میرے سینے وچ چانن چاہیدا تاں سینہ کھولا میں کبتا اکثر کبھی نوں کہندی رہندی ہے کبھیا جے تو چپ کریں تاں بولا
2: फ्रीडम ते हर चीज विक्री ते है सारे घरेलू सामान ते 50% तक छूट प्राप्त करो इस विच गलीचे लाइटिंग बिस्तर दी चादर दीवार कला शीशे अते होर भी बहुत कुछ शामिल हन जल्दी करो विक्री हुन चालू है सिर्फ फ्रीडम ते
0: और ਇੱਕ ਮੇਰੀ ਗੱਲ ਹੈ ਕਿ ਉਹਦੇ ਮੈਂ ਕੁਝ ਸ਼ੇਰ ਪਾਉਂਗਾ ਕਿ ਜ਼ਮੀਨ ਤੇ ਫੁੱਲ ਵੀ ਨੇ ਅੰਬਰ ਵੀ ਬੇਸਿਤਾਰਾ ਨਹੀਂ ਜ਼ਮੀਨ ਤੇ ਫੁੱਲ ਵੀ ਨੇ ਅੰਬਰ ਵੀ ਬੇਸਿਤਾਰਾ ਨਹੀਂ ਤੂੰ ਕਿਉਂ ਫਿਰ ਆਖਦਾ ਕਿ ਉਸ ਨੂੰ ਹੁਣ ਮੈਂ ਪਿਆਰਾ ਨਹੀਂ
1: ਵਾਹ ਵਾਹ ਵਾਹ
0: ਉਦਾਸ ਦੋਸਤੋ ਆਵੋ ਕਿ ਮਿਲ ਕੇ ਖੁਸ਼ ਹੋਈਏ ਉਦਾਸ ਦੋਸਤੋ ਆਵੋ ਕਿ ਮਿਲ ਕੇ ਖੁਸ਼ ਹੋਈਏ ਮਿਲਣ ਬਗੈਰ ਉਦਾਸੀ ਦਾ ਕੋਈ ਚਾਰਾ ਮਿਲਣ ਬਗੈਰ ਉਦਾਸੀ ਦਾ ਕੋਈ ਚਾਰਾ ਨਹੀਂ ਭਟਕਦੇ ਅੱਖਰੋ ਆਵੋ ਤੇ ਮਿਲ ਕੇ ਲਫ਼ਜ਼ ਬਣੋ ਭਟਕਦੇ ਅੱਖਰੋ ਆਵੋ ਤੇ ਮਿਲ ਕੇ ਲਫ਼ਜ਼ ਬਣੋ ਤੇ ਲਫ਼ਜ਼ੋ ਵਾਕ ਬਣੋ ਵਾਕ ਬਿਨ ਗੁਜ਼ਾਰਾ ਨਹੀਂ ਭਟਕਦੇ ਅੱਖਰੋ ਆਵੋ ਤੇ ਮਿਲ ਕੇ ਲਫ਼ਜ਼ ਬਣੋ ਤੇ ਲਫ਼ਜ਼ੋ ਵਾਕ ਬਣੋ ਵਾਕ ਬਿਨ ਗੁਜ਼ਾਰਾ ਨਹੀਂ ਔਰ ਸ਼ੇਰ ਕਿ ਹਮੇਸ਼ ਨਾਲ ਨੇ ਮੇਰੇ ਸੁਖਨ ਫਕੀਰਾਂ ਦੇ ਹਮੇਸ਼ ਨਾਲ ਨੇ ਮੇਰੇ ਸੁਖਨ ਫਕੀਰਾਂ ਦੇ ਐ ਸ਼ਾਹੀ ਕਹਿਰ ਮੈਂ ਇਕੱਲਾ ਜਾਂ ਬੇਸਹਾਰਾ ਨਹੀਂ ਐ ਸ਼ਾਹੀ ਕਹਿਰ ਮੈਂ ਇਕੱਲਾ ਜਾਂ ਬੇਸਹਾਰਾ ਨਹੀਂ ਉਹਦਾ ਆਖਰੀ ਸ਼ੇਰ ਹੈ ਕਿ ਉਹ ਮੇਰੇ ਕੋਲ ਤਾਂ ਆਇਆ ਸੀ ਕਿਧਰੇ ਜਾਣ ਲਈ ਉਹ ਮੇਰੇ ਕੋਲ ਤਾਂ ਆਇਆ ਸੀ ਕਿਧਰੇ ਜਾਣ ਲਈ ਮੇਰਾ ਵਜੂਦ ਤਾਂ ਕਿਸ਼ਤੀ ਹੀ ਸੀ ਕਿਨਾਰਾ ਮੇਰਾ ਵਜੂਦ ਤਾਂ ਕਿਸ਼ਤੀ ਹੀ ਸੀ ਕਿਨਾਰਾ ਔਰ ਸ਼ੇਰ ਹੈ ਕਿ ਕੁਛ ਸ਼ੇਰ ਪੜ੍ਹਨਾ ਕਿ ਹੈ ਮੇਰੇ ਸੀਨੇ 'ਚ ਕੰਪਨ ਮੈਂ ਇਮਤਿਹਾਨ 'ਚ ਹਾਂ ਹੈ ਮੇਰੇ ਸੀਨੇ 'ਚ ਕੰਪਨ ਮੈਂ ਇਮਤਿਹਾਨ 'ਚ ਹਾਂ ਮੈਂ ਖਿੱਚਿਆ ਤੀਰ ਹਾਂ ਹੈ ਪਰ ਅਜੇ ਕਮਾਨ 'ਚ ਮੈਂ ਖਿੱਚਿਆ ਤੀਰ ਹਾਂ ਹੈ ਪਰ ਅਜੇ ਕਮਾਨ 'ਚ ਹਾਂ ਹਾਂ ਤੇਗ ਇਸ਼ਕ ਦੀ ਪਰ ਆਪਣੇ ਵਜੂਦ 'ਚ ਹੀ ਹਾਂ ਤੇਗ ਇਸ਼ਕ ਦੀ ਪਰ ਆਪਣੇ ਵਜੂਦ 'ਚ ਹੀ ਕਦੇ ਮੈਂ ਖੌਫ ਕਦੇ ਰਹਿਮ ਦੀ ਮਿਆਨ 'ਚ ਹਾਂ ਕਦੇ ਮੈਂ ਖੌਫ ਕਦੇ ਰਹਿਮ ਦੀ ਮਿਆਨ 'ਚ ਹਾਂ ਬਚਾਈ ਅੱਜ ਤੂੰ ਕਿਸੇ ਸੀਨੇ ਲੱਗਣੋ ਮੈਨੂੰ ਬਚਾਈ ਅੱਜ ਤੂੰ ਕਿਸੇ ਸੀਨੇ ਲੱਗਣੋ ਮੈਨੂੰ ਕਿ ਅੱਜ ਮੈਂ ਪੰਛੀ ਨਹੀਂ ਤੀਰ ਹਾਂ ਉਡਾਣ 'ਚ ਅੱਜ ਮੈਂ ਪੰਛੀ ਨਹੀਂ ਤੀਰ ਹਾਂ ਉਡਾਣ 'ਚ ਹਾਂ ਔਰ ਛੁਪਾ ਕੇ ਰੱਖਦਾ ਹਾਂ ਤੈਥੋਂ ਮੈਂ ਤਾਜ਼ੀਆਂ ਨਜ਼ਮਾਂ ਛੁਪਾ ਕੇ ਰੱਖਦਾ ਹਾਂ ਤੈਥੋਂ ਮੈਂ ਤਾਜ਼ੀਆਂ ਨਜ਼ਮਾਂ ਮਦਾਂ ਤੋਂ ਜਾਣ ਕੇ ਰੋਵੇਂ ਮੈਂ ਕਿਸ ਜਹਾਨ 'ਚ ਇਸ ਜਹਾਨ 'ਚ ਹਾਂ ਇਹ ਲਫ਼ਜ਼ ਮੇਰੇ ਨਹੀਂ ਪਰ ਵਾਕ ਮੇਰਾ ਹੈ ਇਹ ਲਫ਼ਜ਼ ਮੇਰੇ ਨਹੀਂ ਪਰ ਵਾਕ ਮੇਰਾ ਹੈ ਜਾਂ ਖਬਰੇ ਇਹ ਵੀ ਨਹੀਂ ਐਵੇਂ ਮੈਂ ਗੁਮਾਨ 'ਚ ਡੁੱਬਦਾ ਸੂਰਜ ਹਾਂ ਤੇ ਹੈ ਮੇਰਾ ਸਮੁੰਦਰ ਬੜੀ ਦੂਰ
1: ਡੁੱਬਦਾ ਸੂਰਜ ਹਾਂ ਤੇ ਹੈ ਮੇਰਾ
0: ਡੁੱਬਦਾ ਸੂਰਜ ਹਾਂ ਤੇ ਹੈ ਮੇਰਾ ਸਮੁੰਦਰ ਬੜੀ ਦੂਰ ਮੈਨੂੰ ਇਹ ਅੰਤ ਨਹੀਂ ਆਪਣੀ ਕਥਾ ਦਾ ਮੰਜ਼ਿਲ ਡੁੱਬਦਾ ਸੂਰਜ ਹਾਂ ਤੇ ਹੈ ਮੇਰਾ ਸਮੁੰਦਰ ਬੜੀ ਦੂਰ ਮੈਨੂੰ ਇਹ ਅੰਤ ਨਹੀਂ ਆਪਣੀ ਕਥਾ ਦਾ ਮੰਜ਼ੂਰ ਕੋਈ ਤਰਕੀਬ ਬਣਾ ਕੋਈ ਤਰਕੀਬ ਬਣਾ ਤੋੜ ਦੇ ਕੋਈ ਦਸਤੂਰ ਕੋਈ ਤਰਕੀਬ ਬਣਾ ਤੋੜ ਦੇ ਕੋਈ ਦਸਤੂਰ ਮਰਨ ਤੋਂ ਪਹਿਲਾਂ ਹਯਾਤੀ ਨੂੰ ਮੈਂ ਮਿਲਣਾ ਹੈ ਜ਼ਰੂਰ ਮਰਨ ਤੋਂ ਪਹਿਲਾਂ ਹਯਾਤੀ ਨੂੰ ਮੈਂ ਮਿਲਣਾ ਉਹਦਾ ਅੰਦਰ ਸੀ ਖੁਦਾ ਕਹਿੰਦਾ ਸੀ ਜੋ ਮੈਂ ਹਾਂ ਖੁਦਾ ਉਹਦਾ ਅੰਦਰ ਸੀ ਖੁਦਾ ਕਹਿੰਦਾ ਸੀ ਜੋ ਮੈਂ ਹਾਂ ਖੁਦਾ ਉਹਦਾ ਫੜਿਆ ਨਾ ਗਿਆ ਚਾੜਦਾ ਸੂਲੀ ਮਨਸੂਰ ਉਹਦਾ ਅੰਦਰ ਸੀ ਖੁਦਾ ਕਹਿੰਦਾ ਸੀ ਜੋ ਮੈਂ ਹਾਂ ਖੁਦਾ ਉਹਦਾ ਫੜਿਆ ਨਾ ਗਿਆ ਚਾੜਦਾ ਸੂਲੀ ਮਨਸੂਰ ਔਰ ਮੇਰੇ ਰਾਹਾਂ 'ਚ ਵਿਛਾਏ ਸੀ ਤੁਸਾਂ ਥਲ ਤੰਬੜੇ ਮੇਰੇ ਰਾਹਾਂ 'ਚ ਵਿਛਾਏ ਸੀ ਤੁਸੀਂ ਥਲ ਤੰਬੜੇ ਦੇਖ ਲਓ ਆਪ ਦੇ ਦਰ ਫਿਰ ਵੀ ਹਾਜ਼ਰ ਹਾਂ ਹਜ਼ੂਰ ਦੇਖ ਲਓ ਆਪ ਦੇ ਦਰ ਫਿਰ ਵੀ ਹਾਜ਼ਰ ਹਾਂ ਹਜ਼ੂਰ ਔਰ ਆਪੀ ਸ਼ੇਰ ਹੈ ਕਿ ਮੈਂ ਜਿਵੇਂ ਡੁੱਬ ਕੇ ਲਿਖੀ ਤੂੰ ਵੀ ਉਵੇਂ ਗਾਈ ਗਜ਼ਲ ਮੈਂ ਜਿਵੇਂ ਡੁੱਬ ਕੇ ਲਿਖੀ ਤੂੰ ਵੀ ਉਵੇਂ ਗਾਈ ਗਜ਼ਲ ਹੁਣ ਦੁਨੀਆਂ 'ਚ ਮੇਰੇ ਲਫ਼ਜ਼ ਤੇਰੇ ਸੁਰ ਮਸ਼ਹੂਰ ਡੁੱਬਦਾ ਸੂਰਜ ਹੱਥ ਹੈ ਮੇਰਾ ਸਮੁੰਦਰ ਬੜੀ ਦੂਰ ਅੰਤ ਨਹੀਂ ਆਪਣੀ ਕਥਾ ਦਾ ਮਨਜ਼ੂਰ
3: LG ਕੈਮ ਅਤੇ ਸੋਲੈਕਸ ਬ੍ਰਾਂਡ ਦੀਆਂ ਸੋਲਰ ਹੋਮ ਬੈਟਰੀਆਂ ਤੁਰੰਤ ਵਾਪਸ ਮੰਗਵਾਈਆਂ ਜਾ ਰਹੀਆਂ ਹਨ ਪ੍ਰਭਾਵਿਤ ਬੈਟਰੀਆਂ ਜ਼ਿਆਦਾ ਗਰਮ ਹੋ ਸਕਦੀਆਂ ਹਨ ਅਤੇ ਅੱਗ ਫੜ ਸਕਦੀਆਂ ਹਨ ਸੰਭਾਵੀ ਤੌਰ ਤੇ ਜਾਇਦਾਦ ਨੂੰ ਨੁਕਸਾਨ ਸੱਟ ਜਾਂ ਮੌਤ ਹੋ ਸਕਦੀ ਹੈ ਘਟਨਾਵਾਂ ਵਾਪਰੀਆਂ ਹਨ ਅਤੇ ਸੰਪਤੀ ਨੂੰ ਨੁਕਸਾਨ ਅਤੇ ਸੱਟਾਂ ਲੱਗੀਆਂ ਹਨ ਚੈੱਕ ਕਰਨ ਲਈ 1300-677-273 ਤੇ ਕਾਲ ਕਰੋ ਜਾਂ lgessbattery.com/au/recall ਤੇ ਜਾਓ ਜੇਕਰ ਤੁਹਾਡੀ ਬੈਟਰੀ ਪ੍ਰਭਾਵਿਤ ਹੋਈ ਹੈ ਤਾਂ ਇਸ ਨੂੰ ਠੀਕ ਹੋਣ ਤੱਕ ਤੁਰੰਤ ਬੰਦ ਕਰੋ

0: ਤੁਸੀਂ ਸੁਣ ਰਹੇ ਹੋ ਰੇਡੀਓ ਰਾਪਤਾ 98.5 FM
1: ਇੱਕ ਸ਼ੇਰ ਦੇ ਕੋ ਸ਼ੇਰ ਹੈ ਕਿ ਤੇਰਾ ਦਿੱਤਾ ਫੁੱਲ ਵੀ ਸੀਨੇ ਦਾ ਖੰਜਰ ਹੋ ਗਿਆ ਤੇਰਾ ਦਿੱਤਾ ਫੁੱਲ ਵੀ ਸੀਨੇ ਦਾ ਖੰਜਰ ਹੋ ਗਿਆ ਸੋਚਿਆ ਨਾ ਸੀ ਕਦੇ ਹੋਏਗਾ ਪਰ ਹੋ ਗਿਆ ਤੇਰਾ ਦਿੱਤਾ ਫੁੱਲ ਵੀ ਸੀਨੇ ਦਾ ਖੰਜਰ ਹੋ ਗਿਆ ਸੋਚਿਆ ਨਾ ਸੀ ਕਦੇ ਇਹ ਹੋਏਗਾ ਪਰ ਹੋ ਗਿਆ
2: ਪਰ ਹੋ ਗਿਆ
1: ਔਰ ਇੱਕ ਦਾ ਮਤਲਬ ਹੀ ਪੜਦਾ ਕਿ ਨਾ ਕੋਈ ਸੀਨੇ ਚ ਚਾਨਣ ਨਾ ਕੋਈ ਮੱਥੇ ਚ ਸੇਕ ਨਾ ਕੋਈ ਸੀਨੇ ਚ ਚਾਨਣ ਨਾ ਕੋਈ ਮੱਥੇ ਚ ਸੇਕ ਇਸ ਤਰ੍ਹਾਂ ਦਾ ਕਿਸ ਤਰ੍ਹਾਂ ਸੁਰਜੀਤ ਪਾਤਰ ਹੋ ਔਰ ਇੱਕ ਆਖਰੀ ਗਜ਼ਲ
2: ਅਸਲ ਕੁਛ ਤਰ੍ਹਾਂ ਨੂੰ ਮਿਲ ਪਲੀਜ਼
1: ਔਰ ਦੂਸਰੇ ਨੇ ਕਿ ਤੂੰ ਵਫਾ ਤੋੜੀ ਨਹੀਂ ਪਰ ਤੜਪ ਆਤਾ ਹੈ ਜ਼ਰੂਰ ਬਿਨਾ ਅਗਲੀ ਤੋਂ ਤੂੰ ਵਫਾ ਤੋੜੀ ਨਹੀਂ ਪਰ ਤੜਪ ਆਤਾ ਹੈ ਜ਼ਰੂਰ ਆ ਰਿਹਾਈ ਦੇ ਰਿਹਾ ਤੈਨੂੰ ਮੈਂ ਜ਼ੰਜੀਰ ਚੋਂ ਤੂੰ ਵਫਾ ਤੋੜੀ ਨਹੀਂ ਪਰ ਤੜਪ ਆਤਾ ਹੈ ਜ਼ਰੂਰ ਆ ਰਿਹਾਈ ਦੇ ਰਿਹਾ ਤੈਨੂੰ ਮੈਂ ਜ਼ੰਜੀਰ ਚੋਂ ਇਹ ਨਹੀਂ ਹੁਣ ਪ੍ਰੇਮ ਐਵੇਂ ਰਿਸ਼ਤਿਆਂ ਦਾ ਫਰੇਮ ਇਹ ਨਹੀਂ ਹੁਣ ਪ੍ਰੇਮ ਐਵੇਂ ਰਿਸ਼ਤਿਆਂ ਦਾ ਪ੍ਰੇਮ ਹੈ ਇੱਕ ਉਡਾਰੀ ਮਾਰ ਤੇ ਨਿਕਲ ਜਾਏ ਇਸ ਤਸਵੀਰ ਚ ਇੱਕ ਉਡਾਰੀ ਮਾਰ ਤੇ ਨਿਕਲ ਜਾਏ ਇਸ ਤਸਵੀਰ ਚ ਔਰ ਇੱਕ ਨਜ਼ਮ ਛੋਟੀ ਜਿਹੀ ਵਸੀ ਮੈਂ ਬਹੁਤ ਵਾਰੀ ਪੜ੍ਹੀ ਹੈ ਕਿ ਇੱਕ ਲਜ਼ਦਾ ਨੀਰ ਸੀ ਉਹ ਮਰ ਕੇ ਪੱਥਰ ਹੋ ਗਿਆ ਇੱਕ ਲਰਜ਼ਦਾ ਨੀਰ ਸੀ ਉਹ ਮਰ ਕੇ ਪੱਥਰ ਹੋ ਗਿਆ ਦੂਸਰਾ ਇਸ ਹਾਦਸੇ ਤੋਂ ਡਰ ਕੇ ਪੱਥਰ ਹੋ ਗਿਆ ਤੀਸਰਾ ਇਸ ਹਾਦਸੇ ਨੂੰ ਕਰਨ ਲੱਗਾ ਸੀ ਬਿਆਨ ਉਹ ਕਿਸੇ ਪੱਥਰ ਦੇ ਘੂਰਨ ਕਰਕੇ ਪੱਥਰ ਹੋ ਗਿਆ ਤੀਸਰਾ ਇਸ ਹਾਦਸੇ ਨੂੰ ਕਰਨ ਲੱਗਾ ਸੀ ਬਿਆਨ ਉਹ ਕਿਸੇ ਪੱਥਰ ਦੇ ਘੂਰਨ ਕਰਕੇ ਪੱਥਰ ਹੋ ਗਿਆ ਇੱਕ ਸ਼ਾਇਰ ਬਚ ਰਿਹਾ ਸੰਵੇਦਨਾ ਸੰਗ ਲਰਜ਼ਦਾ ਇੰਨੇ ਪੱਥਰ ਉਹ ਤਾਂ ਗਿਣਤੀ ਕਰਕੇ ਪੱਥਰ
3: ਇਸ ਤਰ੍ਹਾਂ ਹੈ ਜਿਸ ਤਰ੍ਹਾਂ ਜਨਰਾਬ ਵਿੱਚ ਦਾ ਫਾਸਲਾ
2: ਸਰ ਸਾਡੀ ਤੁਹਾਡੀ ਮੁਲਾਕਾਤ ਹੋਈ
1: ਇਸ ਤਰ੍ਹਾਂ ਹੈ ਜਿਸ ਤਰ੍ਹਾਂ ਮੈਂ ਕੁਛ ਉਹਦਾ ਪੜ੍ਹਨਾ ਕਿ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਦਿਨ ਰਾਤ ਵਿਚਲਾ ਫਾਸਲਾ ਮੇਰੀਆਂ ਰੀਝਾਂ ਮੇਰੀ ਔਕਾਤ ਵਿਚਲਾ ਫਾਸਲਾ ਲਫ਼ਜ਼ ਤਾਂ ਸਾਊ ਬਹੁਤ ਨੇ ਯਾ ਖੁਦਾ ਬਣਿਆ ਰਹੇ ਮੇਰੀਆਂ ਲਫ਼ਜ਼ਾਂ ਮੇਰੇ ਜਜ਼ਬਾਤ ਵਿਚਲਾ ਫਾਸਲਾ ਲਫ਼ਜ਼ ਤਾਂ ਸਾਊ ਬਹੁਤ ਨੇ ਯਾ ਖੁਦਾ ਬਣਿਆ ਰਹੇ ਮੇਰੀਆਂ ਲਫ਼ਜ਼ਾਂ ਮੇਰੇ ਜਜ਼ਬਾਤ ਵਿਚਲਾ ਫਾਸਲਾ ਹਾਂ ਮੈਂ ਆਪੇ ਹੀ ਕਿਹਾ ਸੀ ਹੋਂਠ ਸੁੱਚੇ ਰੱਖਣੇ ਹਾਂ ਮੈਂ ਆਪੇ ਹੀ ਕਿਹਾ ਸੀ ਹੋਂਠ ਸੁੱਚੇ ਰੱਖਣੇ ਹਾਏ ਪਰ ਇਸ ਪਿਆਸ ਤੇ ਉਸ ਬਾਤ ਵਿਚਲਾ ਫਾਸਲਾ ਮੈਂ ਆਪੇ ਹੀ ਕਿਹਾ ਸੀ ਹੋਂਠ ਸੁੱਚੇ ਰੱਖਣੇ ਹਾਏ ਪਰ ਇਸ ਪਿਆਸ ਤੇ ਉਸ ਬਾਤ ਵਿਚਲਾ ਫਾਸਲਾ ਜੇ ਬਹੁਤ ਹੀ ਪਿਆਸ ਹੈ ਤਾਂ ਮੇਟ ਦੇਵਾਂ ਉਸ ਕਿਹਾ ਜੇ ਬਹੁਤ ਹੀ ਪਿਆਸ ਹੈ ਤਾਂ ਮੇਟ ਦੇਵਾਂ ਉਸ ਕਿਹਾ ਰਿਸ਼ਤਿਆਂ ਤੇ ਰਿਸ਼ਤਿਆਂ ਦੇ ਘਾਤ ਵਿਚਲਾ ਫਾਸਲਾ ਧਰਮ ਹੈ ਇਖਲਾਕ ਹੈ ਕਾਨੂੰਨ ਹੈ ਇਹ ਕੌਣ ਹੈ ਧਰਮ ਹੈ ਇਖਲਾਕ ਹੈ ਕਾਨੂੰਨ ਹੈ ਇਹ ਕੌਣ ਹੈ ਮੇਰਿਆਂ ਬਿਰਖਾਂ ਤੇਰੀ ਬਰਸਾਤ ਵਿਚਲਾ ਫਾਸਲਾ ਮੇਰਿਆਂ ਬਿਰਖਾਂ ਤੇਰੀ ਬਰਸਾਤ ਵਿਚਲਾ ਫਾਸਲਾ ਕਿ ਉਸਦੀਆਂ ਗੱਲਾਂ ਸੁਣੋ ਕੀ ਰੰਗ ਕੀ ਰੋਸ਼ਨੀ ਉਸਦੀਆਂ ਗੱਲਾਂ ਸੁਣੋ ਕੀ ਰੰਗ ਕੀ ਰੋਸ਼ਨੀ ਹਾਏ ਪਰ ਕਿਰਦਾਰ ਤੇ ਗੱਲਬਾਤ ਵਿਚਲਾ ਫਾਸਲਾ ਔਰ ਜ਼ਹਿਰ ਦਾ ਪਿਆਲਾ ਮੇਰੇ ਹੋਠਾਂ ਤੇ ਆ ਕੇ ਰੁਕ ਗਿਆ ਜ਼ਹਿਰ ਦਾ ਪਿਆਲਾ ਮੇਰੇ ਹੋਠਾਂ ਤੇ ਆ ਕੇ ਰੁਕ ਗਿਆ ਰਹਿ ਗਿਆ ਮੇਰੇ ਅਤੇ ਸੁਖਰਾਤ ਵਿਚਲਾ ਫਾਸਲਾ
2: ਇੱਕ
1: ਛੋਟੀ ਹੈ ਜਾਂ ਕੀ ਹੈ ਤੇਰੇ ਸ਼ਹਿਰ ਵਿੱਚ ਸੁਣ ਕੇ ਕੀ ਹੈ ਤੇਰੇ ਦਾ ਪਿਆਲਾ ਮੇਰੇ ਹੋਠਾਂ ਤੇ ਆ ਕੇ ਰੁਕ ਗਿਆ ਰਹਿ ਗਿਆ

0: ਸਾਡੀ ਤੁਹਾਡੀ ਮੁਲਾਕਾਤ ਹੋਈ ਜਿਵੇਂ ਬਣਦੇ ਜੰਗਲ ਤੇ ਬਰਸਾਤ ਹੋਈ ਉਹਦੇ ਨੈਣਾਂ ਵਿੱਚੋਂ ਮੇਰੇ ਹੰਝੂ ਸਿੰਮੇ
1: ਵਾਹ
0: ਉਹਦੇ ਨੈਣਾਂ ਵਿੱਚੋਂ ਮੇਰੇ ਹੰਝੂ ਸਿੰਮੇ ਅਜਬ ਗੱਲ ਖਵਾਤੀਨੋ ਹਜ਼ਰਾਤ ਹੋਏ
2: ਸਾਡੀ ਤੁਹਾਡੀ